जिस विच वख-वख त्योहारां नूं बड़े उत्साह अते खुशी नाल मनाया जांदा है। वखो वख त्योहारां विच मानवी संबंधां अधीन भैण भरा दे नेड़ता ते अपनत भरे रिश्तियां उपर आधारित मोह दियां तंदां दा त्योहार रखड़ी है। इस दियां पत्थर लीकां तों तुरी आ रही रखड़ी बनन दी परंपरा वलों हर कोई प्रभावित हुंदा है। भैण भरा दे आपसी प्यार सद्भावना निग अते अपनत भरे रिश्ते दी महक चौहों पासियों रखड़ी दे दिन करीब आउण समय खिलरी पई हुंदी है। भारतीय कैलेंडर मुताबक हर साल सौण दे महीने दी पूर्णमाशी नूं रखड़ी मनाई जांदी है। सौण महीने मनाए जाण कारण इस दे कई नां प्रचलित भी हन, सौणी, सलूनी, रक्षाबंधन, रखड़ी। इस दिन हर साल भैणां अपने भरावां दे गुट ते रखड़ियां बनदियां हन। ਉਹ ਆਪਣੇ ਭਰਾਵਾਂ ਦੀ ਲੰਮੀ ਉਮਰ, ਤੰਦਰੁਸਤੀ ਅਤੇ ਖੁਸ਼ਹਾਲੀ ਦੀ ਕਾਮਨਾਵਾਂ ਰਾਹੀਂ ਜੀਵਨ ਦੀ ਨਿਰਸਤਾ ਅਤੇ ਖੜੋਤ ਨੂੰ ਭੰਗ ਕਰਦੀਆਂ ਹਨ। ਇਸੇ ਕਰਕੇ ਇਹ ਤਿਉਹਾਰ ਖੁਸ਼ੀਆਂ ਤੇ ਹੁਲਾਸ ਦਾ ਤਿਉਹਾਰ ਅਖਵਾਉਂਦਾ ਹੈ, ਜਿਸ ਨੂੰ ਮਨਾਉਣ ਦੀ ਤਿਆਰੀ ਕੀ ਪਿੰਡ ਹੋਵੇ ਕੀ ਸ਼ਹਿਰ, ਸਭ ਪਾਸੇ ਬੜੇ ਉਤਸ਼ਾਹ ਤੇ ਉਮੰਗਾਂ ਨਾਲ ਕਈ ਕਈ ਦਿਨਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਸਾਡੇ ਸਮਾਜਿਕ ਸੱਭਿਆਚਾਰਕ ਰਿਸ਼ਤਿਆਂ ਦਾ ਕੇਂਦਰੀ ਧੁਰਾ ਇਸ ਮੋਹ ਭਿੱਜੇ ਪਿਆਰ, ਮਾਣ ਸਤਿਕਾਰ ਅਤੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਰੱਖੜੀ ਦੇ ਆਲੇ ਦੁਆਲੇ ਘੁੰਮਦਾ ਹੈ। ਇਹ ਤਿਉਹਾਰ ਮਨਾਉਣ ਦੀ ਇੱਛਾ ਹਰ ਕੁੜੀ ਅੰਦਰ ਹੁੰਦੀ ਹੈ, ਜਿਸ ਦਾ ਜ਼ਿਕਰ ਲੋਕ ਗੀਤਾਂ ਵਿੱਚ ਵੀ ਮਿਲਦਾ ਹੈ। ਉਹ ਪਰਮਾਤਮਾ ਪਾਸਿਓਂ ਇੱਕ ਵੀਰ ਦੇਣ ਲਈ ਦਿਲੋਂ ਅਰਜ਼ੋਈਆਂ ਕਰਦੀ ਹੈ। ਵੀਰਾਂ ਵਾਲਿਆਂ ਦੇ ਨਖਰੇ ਬਥੇਰੇ, ਇਕੱਲਿਆਂ ਦੀ ਪੁੱਛ ਕੋਈ ਨਾ, ਭੈਣ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬਹਿ ਜੀ ਵੀਰ ਨਾ। ਇਸ ਤਰ੍ਹਾਂ ਬੜੇ ਹੀ ਮਾਣ ਤਾਣ ਨਾਲ ਆਪਣੇ ਭਰਾ ਦੀਆਂ ਵਡਿਆਈਆਂ ਕਰਦੀ, ਬਚਪਨ ਤੋਂ ਲੈ ਕੇ ਬਤੀਤ ਕੀਤੇ ਹਰ ਪਲ ਖਿਣ ਨੂੰ ਚੇਤੇ ਕਰਦੀ ਭੈਣ ਯਾਦਾਂ ਨੂੰ ਅੰਦਰੋਂ ਸਮੋਏ ਰਹਿੰਦੀ ਹੈ। ਇਸੇ ਕਾਰਨ ਇਹ ਤਿਉਹਾਰ ਹਰ ਭੈਣ ਭਰਾ ਨੂੰ ਏਕਤਾ ਦੇ ਸੂਤਰ ਵਿੱਚ ਬੰਨਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਭੈਣ ਭਰਾ ਅਤੇ ਸਮੁੱਚੇ ਪਰਿਵਾਰ ਨੂੰ ਅਪਣਤ, ਸਹਿਯੋਗ, ਇਕੱਠ ਜਾਂ ਭਾਈਚਾਰਕ ਏਕਤਾ ਦੇ ਨਾਲ ਜੋੜਦੇ ਹੋਏ ਹਰ ਸਾਲ ਪੁਨਰ ਸੁਰਜੀਤ ਕਰਦਾ ਹੈ। ਇਸ ਬਾਰੇ ਆਧੁਨਿਕਤਾ ਅਤੇ ਪੂੰਜੀ ਕੇਂਦਰਿਤ ਸੋਚ ਦੇ ਪ੍ਰਭਾਵ ਅਧੀਨ ਲੋਕਾਂ ਵਿੱਚ ਹਾਲਾਂਕਿ ਪਹਿਲਾਂ ਨਾਲੋਂ ਫਰਕ ਦਿਸਦਾ ਹੈ, ਲੇਕਿਨ ਇਹ ਤਿਉਹਾਰ ਸਿਰਫ ਸਜਾਵਟ ਜਾਂ ਦਿਖਾਵਟੀ ਜਾਂ ਨਕਦੀ ਲੈਣ ਦੇਣ ਨਾਲ ਸੰਬੰਧਿਤ ਨਹੀਂ ਹੈ। ਇਹ ਤਾਂ ਸਗੋਂ ਇਸ ਦਿਨ ਨਿਭਾਈ ਜਾਂਦੀ ਹਰ ਰੀਤ ਰਸਮ ਨਾਲ ਸਾਨੂੰ ਲੁਕਵਾਂ ਸੰਦੇਸ਼ ਵੀ ਦਿੰਦਾ ਹੈ ਕਿ ਅਸੀਂ ਜਿਸ ਸੰਯੁਕਤ ਪਰਿਵਾਰ ਦੀ ਸੰਕਲਪਨਾ ਨੂੰ ਭੁੱਲਦੇ ਵਿਸਰਦੇ ਜਾ ਰਹੇ ਹਾਂ, ਮੇਲ ਮਿਲਾਪ ਤੋਂ ਦੂਰ ਹੁੰਦੇ ਜਾ ਰਹੇ ਹਾਂ, ਉਸ ਨੂੰ ਰੱਖੜੀ ਦੇ ਦਿਨ ਰਾਹੀਂ ਉਤਸਵ ਮਨਾਉਂਦੇ ਹੋਏ ਮੁੜ ਬਰਕਰਾਰ ਰੱਖੀਏ। ਇਸ ਦਾ ਕਾਰਨ ਇਹ ਵੀ ਹੈ ਕਿ ਜੇ ਭੈਣ ਭਰਾ ਦੇ ਪਿਆਰ ਤੇ ਆਪਸੀ ਸਮਝ ਦੀ ਤੰਦ ਜਾਂ ਕੜੀ ਟੁੱਟਦੀ ਹੈ ਤਾਂ ਸਮੁੱਚੇ ਪਰਿਵਾਰ ਦੇ ਨਾਲੋ ਨਾਲ ਆਉਣ ਵਾਲੀਆਂ ਨਸਲਾਂ ਨੂੰ ਵੀ ਇਸ ਮੋਹ ਭਿੱਜੀ ਰੱਖੜੀ ਦੇ ਮਹੱਤਵ ਤੋਂ ਵਾਂਝਾ ਕਰ ਦੇਵਾਂਗੇ ਅਸੀਂ। ਇਵੇਂ ਇਹ ਤਿਉਹਾਰ ਪਰਿਵਾਰਕ ਸਮਾਜਕ ਏਕਤਾ ਨੂੰ ਇੱਕ ਸੂਤਰ ਵਿੱਚ ਬੰਨਣ ਦਾ ਪ੍ਰਤੀਕ ਹੈ। ਰੱਖੜੀ ਦੇ ਦਿਨ ਦਾ ਮਹੱਤਵ ਘਰੋਗੀ ਅਨੁਸ਼ਠਾਨ ਵਜੋਂ ਵੀ ਬਹੁਤ ਮਹੱਤਤਾ ਰੱਖਦਾ ਹੈ। ਇਸ ਦਿਨ ਦਾ ਆਰੰਭ ਪੂਜਾ ਪ੍ਰਸਾਦ ਵਰਤ ਰੱਖਦੇ ਹੋਏ ਭੈਣਾਂ ਆਪਣੇ ਭਰਾਵਾਂ ਅਤੇ ਪਰਿਵਾਰ ਦੀਆਂ ਸੁੱਖਾਂ ਬਰਕਤਾਂ ਦੀ ਮਨੌਤ ਮੰਗਦੀਆਂ ਹਨ। ਰੱਖੜੀ ਦੀਆਂ ਕਿਸਮਾਂ ਸਾਡੇ ਸਮਾਜ ਵਿੱਚ ਪ੍ਰਚਲਿਤ ਹਨ, ਜਿਵੇਂ ਕੱਚੇ ਸੂਤ ਦੇ ਧਾਗੇ ਤੋਂ ਲੈ ਕੇ ਰੰਗ ਬਿਰੰਗੀ ਰੇਸ਼ਮੀ ਧਾਗਿਆਂ, ਮੌਲੀ ਅਤੇ ਸੋਨੇ ਚਾਂਦੀ ਰੁਪਿਆਂ ਨਾਲ ਜੜੀ ਹੋਈ ਸੋਹਣੀ ਸੋਹਣੀ ਰੱਖੜੀ। ਭੈਣ ਆਪਣੇ ਭਰਾ ਨੂੰ ਮੋਹ ਦੀਆਂ ਤੰਦਾਂ ਵਿੱਚ ਰੱਖੜੀ ਬੰਨ੍ਹਦੀ ਹੈ ਤੇ ਮੱਥੇ ਤੇ ਟੀਕਾ ਲਗਾ ਕੇ ਰੱਖਿਆ ਦਾ ਬੰਧਨ ਬੰਨ੍ਹਦੀ ਹੈ। ਮਠਿਆਈ, ਮੇਵੇ ਅਤੇ ਕਈ ਭੇਟਾਂ ਸੌਗਾਤਾਂ ਦਿੰਦੀ ਹੋਈ ਖੁਸ਼ੀਆਂ ਮਨਾਉਂਦੀ ਹੈ। ਇਸ ਤਿਉਹਾਰ ਰਾਹੀਂ ਪਰਿਵਾਰਕ ਕਦਰਾਂ ਕੀਮਤਾਂ ਵੀ ਮਜ਼ਬੂਤ ਹੁੰਦੀਆਂ ਹਨ। ਭੈਣ ਭਰਾ ਦੋਵੇਂ ਹੀ ਸੁੱਖ ਦੁੱਖ, ਸੋਕ ਹੁਲਾਸ, ਚੰਗੇ ਮਾੜੇ ਸਮੇਂ ਵਿੱਚ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਹਨ। ਇਸ ਦਿਨ ਨੂੰ ਵਿਤੋੜਕ ਪੂਰਵ ਵੀ ਆਖਦੇ ਹਨ, ਕਿਉਂਕਿ ਸਾਰਾ ਪਰਿਵਾਰ ਇੱਕੋ ਰੰਗ ਵਿੱਚ ਰੰਗਿਆ ਹੋਇਆ ਉਤਸ਼ਾਹ ਨਾਲ ਅੰਦਰਲੇ ਵਿਰੋਧ ਅਤੇ ਵਿਸ਼ਾ ਵਿਕਾਰਾਂ ਨੂੰ ਜਿੱਤਦਾ ਹੈ। ਇਸ ਪੱਖੋਂ ਨਵੀਂ ਪੀੜ੍ਹੀ ਦੇ ਸਾਵੇਂ ਵੀ ਆਦਰਸ਼ ਬਣਦਾ ਹੈ।
ਰੱਖੜੀ ਦੇ ਦਿਨ ਨੂੰ ਆਪਾਂ ਕਿਉਂ ਮਨਾਉਂਦੇ ਹਾਂ? ਇਹ ਸ਼ੁਭ ਦਿਨ ਸਿਰਫ ਭੈਣ ਭਰਾ ਦੇ ਪਿਆਰ ਤੇ ਸਦਭਾਵਨਾ ਭਰੇ ਜਜ਼ਬਿਆਂ ਦਾ ਹੀ ਦਿਨ ਨਹੀਂ ਹੈ, ਸਗੋਂ ਇਸ ਦਾ ਵਿਆਪਕ ਅਰਥਾਂ ਵਿੱਚ ਵਿਸਤਾਰ ਵੀ ਅਸੀਂ ਦੇਖਦੇ ਹਾਂ। ਇਸ ਦਿਨ ਘਰ ਪਰਿਵਾਰ ਦੇ ਵੱਡੇ ਬਜ਼ੁਰਗ, ਦਾਦਾ, ਤਾਇਆ, ਚਾਚੇ, ਪਿਓ, ਗੁਰੂ ਅਤੇ ਹੋਰ ਮਾਣਯੋਗ ਮਨੁੱਖ ਨੂੰ ਵੀ ਰੱਖੜੀ ਬੰਨ੍ਹੀ ਜਾਂਦੀ ਹੈ, ਜਿਹੜੀ ਰੱਖਿਆ ਸੂਤਰ ਵਜੋਂ ਵਿਸ਼ੇਸ਼ ਮਹੱਤਵ ਰੱਖਦੀ ਹੈ। ਪੁਰਾਤਨ ਸਮੇਂ ਵਿੱਚ ਗੁਰੂਕੁਲ ਤੋਂ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਆਪਣੇ ਸ਼ਿਸ਼ ਨੂੰ ਅਤੇ ਸ਼ਿਸ਼ ਆਪਣੇ ਗੁਰੂ ਨੂੰ ਰੱਖਿਆ ਸੂਤਰ ਬਣ ਕੇ ਵਚਨਬੱਧ ਹੁੰਦੇ ਸਨ। ਜੋ ਸਿੱਖਿਆ ਅਤੇ ਗਿਆਨ ਸ਼ਿਸ਼ ਨੇ ਹਾਸਿਲ ਕੀਤਾ ਹੈ, ਉਸ ਦਾ ਉਪਯੋਗ ਲੋਕ ਕਲਿਆਣ ਲਈ ਕੀਤਾ ਜਾਵੇਗਾ। ਇਸ ਤਰ੍ਹਾਂ ਦੀ ਪਰੰਪਰਾ ਕਰਕੇ ਅਜਿਹਾ ਦਿਨ ਬਹੁਤ ਹੀ ਸ਼ੁਭ ਅਤੇ ਪਵਿੱਤਰ ਹੁੰਦਾ ਸੀ। ਪੁਰਾਣਿਕ ਸਮੇਂ ਅਤੇ ਉਸ ਤੋਂ ਵੀ ਪਹਿਲਾਂ ਸੰਕੇਤ ਸਾਨੂੰ ਕਥਾਵਾਂ ਅਤੇ ਬਿਰਤਾਂਤਾਂ ਵਿੱਚ ਮਿਲਦੇ ਹਨ, ਜਿੱਥੇ ਰੱਖਿਆ ਸੂਤਰ ਵਜੋਂ ਸਭ ਤੋਂ ਪਹਿਲਾਂ ਦੇਵਤੇ ਦੈਂਤਾਂ ਦੇ ਮਹਾਂਯੁੱਧ ਸਮੇਂ ਮਹਾਰਾਣੀ ਸ਼ਚੀ ਨੇ ਰਾਜਾ ਇੰਦਰ ਨੂੰ ਰੱਖਿਆ ਸੂਤਰ ਬੰਨਿਆ ਸੀ ਤਾਂ ਕਿ ਲੜਾਈ ਵਿੱਚ ਜੇਤੂ ਹੋਏ। ਇੱਕ ਹੋਰ ਅੱਗੇ ਕਥਾ ਦਾ ਜ਼ਿਕਰ ਪੁਰਾਣਾਂ ਵਿੱਚ ਆਉਂਦਾ ਹੈ, ਰਾਜਾ ਬਲੀ ਦੇ ਸਮੇਂ ਨਾਲ ਜੁੜਿਆ ਹੋਇਆ ਹੈ। ਦਾਨਵੀਰ ਰਾਜਾ ਬਲੀ ਨੇ ਦੇਵਤਿਆਂ ਨਾਲ ਯੁੱਧ ਕਰਕੇ ਸਵਰਗ ਤੇ ਅਧਿਕਾਰ ਕਰ ਲਿਆ ਸੀ। ਉਸ ਸਮੇਂ ਉਹਦਾ ਹੰਕਾਰ ਚਰਮ ਸੀਮਾ ਤੇ ਪਹੁੰਚ ਗਿਆ ਤਾਂ ਭਗਵਾਨ ਵਿਸ਼ਨੂੰ ਨੇ ਵਾਮਨ ਅਵਤਾਰ ਲੈ ਕੇ ਉਸਦਾ ਹੰਕਾਰ ਚੂਰ ਚੂਰ ਕੀਤਾ ਸੀ। ਵਿਰਾਟ ਰੂਪ ਧਾਰਨ ਕਰਕੇ 3 ਕਦਮ ਭੂਮੀ ਦੀ ਮੰਗ ਦੇ ਸਿੱਟੇ ਵਜੋਂ ਆਕਾਸ਼, ਪਾਤਾਲ, ਧਰਤੀ ਸਾਰਾ ਕੁਝ ਨੱਪ ਲਿਆ ਤਾਂ 3ਜਾ ਕਦਮ ਰਾਜੇ ਉੱਪਰ ਰੱਖ ਕੇ ਉਸਦਾ ਹੰਕਾਰ ਤੋੜਿਆ ਸੀ। ਸਿੱਟੇ ਵਜੋਂ ਰਸਾਤਲ ਦਾ ਰਾਜਾ ਬਣਾ ਕੇ ਹਮੇਸ਼ਾ ਲਈ ਅਮਰ ਹੋਣ ਦਾ ਵਰਦਾਨ ਦੇਣ ਦੇ ਨਾਲ ਨਾਲ ਰਾਜਾ ਬਲੀ ਦੀ ਭਗਤੀ ਨੂੰ ਦੇਖ ਕੇ ਉਸਦੇ ਨਾਲ ਰਹਿਣਾ ਵੀ ਸਵੀਕਾਰ ਕੀਤਾ ਸੀ। ਫਿਰ ਕੁਝ ਸਮੇਂ ਬਾਅਦ ਦੇਵੀ ਲਕਸ਼ਮੀ ਨੇ ਰਾਜੇ ਨੂੰ ਰੱਖਿਆ ਸੂਤਰ ਬਣ ਕੇ ਆਪਣੇ ਪਤੀ ਨੂੰ ਵਾਪਸ ਨਾਲ ਲੈ ਗਏ ਸਨ। ਇਸ ਤਰ੍ਹਾਂ ਦੀਆਂ ਕਥਾਵਾਂ ਰਾਹੀਂ ਸਾਨੂੰ ਹੰਕਾਰ ਨਾ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅੱਗੇ ਇਤਿਹਾਸਕ ਦ੍ਰਿਸ਼ਟੀ ਤੋਂ ਵੀ ਕਈ ਹੋਰ ਕਥਾਵਾਂ ਪ੍ਰਚਲਿਤ ਹੋਈਆਂ ਸਨ, ਜਿਨ੍ਹਾਂ ਦੁਆਰਾ ਰੱਖਿਆ ਸੂਤਰ ਬੰਨਣ ਦੀ ਸਾਰਥਕਤਾ, ਦੇਸ਼ ਪ੍ਰਤੀ ਆਪਣੀ ਮਾਤ ਭੂਮੀ ਪ੍ਰਤੀ ਰੱਖਿਆ ਕਰਨ ਦੀ ਭਾਵਨਾ ਨੂੰ ਵੀ ਪ੍ਰਤੀਬੱਧ ਕਰਦੀ ਹੈ। ਸਮਾਜਿਕ ਦ੍ਰਿਸ਼ਟੀ ਤੋਂ ਇਸ ਦਿਨ ਦਾ ਮਹੱਤਵ, ਬਾਹਰਲੇ ਹਮਲਾਵਰਾਂ ਨੇ ਜਦ ਵੀ ਕਦੇ ਹਮਲੇ ਕੀਤੇ ਤਾਂ ਧੀਆਂ ਭੈਣਾਂ ਦੀ ਅਤੇ ਮਾਤ ਭੂਮੀ ਦੀ ਰਾਖੀ ਕਰਨ ਲਈ ਰੱਖਿਆ ਸੂਤਰ ਜਾਂ ਰੱਖੜੀ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਸਾਡੇ ਸਮਾਜ ਵਿੱਚ ਰੱਖੜੀ ਦਾ ਮਹੱਤਵ ਭੈਣ ਭਰਾ ਦੇ ਆਤਮਕ ਰਿਸ਼ਤੇ ਤੋਂ ਅੱਗੇ ਹੋਰ ਕਈ ਅਰਥਾਂ ਵਿੱਚ ਵੀ ਅਰਥ ਭਰਪੂਰ ਹੈ। ਇੱਥੇ ਤੱਕ ਕਿ ਕੁਦਰਤ ਨਾਲ ਸਾਂਝ ਕਾਇਮ ਰੱਖਣ ਲਈ ਇਸਤਰੀਆਂ ਪੀਪਲ, ਬੋੜ, ਨਿੰਮ, ਤੁਲਸੀ ਨੂੰ ਸਤਿਕਾਰ ਕਰਦੇ ਹੋਏ ਵੱਖ ਵੱਖ ਤਿਉਹਾਰਾਂ ਅਧੀਨ ਰੱਖਿਆ ਸੂਤਰ ਬਣ ਕੇ ਸ਼ੁਭ ਕਾਮਨਾਵਾਂ ਮੰਗਦੀਆਂ ਹਨ। ਰੱਖਿਆ ਸੂਤਰ ਦੀ ਸਾਰਥਕਤਾ ਰੱਖੜੀ ਦੇ ਦਿਨ ਤੋਂ ਅੱਗੇ ਵੀ ਇਸ ਤਰ੍ਹਾਂ ਬਣੀ ਰਹਿੰਦੀ ਹੈ। ਇਹ ਰਸਮ ਵਾਤਾਵਰਣ ਦੀ ਸੰਭਾਲ ਕਰਦੇ ਹੋਏ ਮਨੁੱਖ ਤੇ ਰੁੱਖ ਦਾ ਅਤੁੱਟ ਅਮੁੱਲ ਰਿਸ਼ਤਾ ਬਣਾਉਂਦੀ ਹੈ। ਰੱਖੜੀ ਦੇ ਦਿਨ ਨੂੰ ਉਤਸਵ ਵਾਂਗ ਮਨਾਉਂਦੇ ਹੋਇਆਂ ਘਰ ਵਿੱਚ ਖੀਰ, ਪੂੜੇ, ਗੁਲਗੁਲੇ, ਨਮਕ ਪਾਰੇ, ਸ਼ੱਕਰ ਪਾਰੇ, ਮੱਠੀਆਂ ਆਦਿ ਬਣਾਏ ਜਾਂਦੇ ਹਨ ਅਤੇ ਉਹਨਾਂ ਦਾ ਵਟਾਂਦਰਾ ਹੁੰਦਾ ਹੈ। ਹਲਵਾਈ ਬਾਜ਼ਾਰ ਵਿੱਚ ਮਠਿਆਈਆਂ ਅਤੇ ਘੇਵਰ ਬਣਾਉਂਦਾ ਹੈ, ਲੇਕਿਨ ਸੇਵਈਆਂ ਦੀ ਖੀਰ ਇਸ ਦਿਨ ਦੀ ਵਿਸ਼ੇਸ਼ ਸ਼ਾਨ ਹੁੰਦੀ ਹੈ। ਇਹ ਅਜਿਹੀ ਅਨਮੋਲ ਵਿਰਾਸਤ ਹੈ ਜਿਹੜੀ ਸੱਕੇ ਭੈਣ ਭਰਾ ਦੇ ਨਾਲੋਂ ਨਾਲ ਹੋਰਾਂ ਨਾਲ ਵੀ ਮੂੰਹ ਬੋਲੇ ਭੈਣ ਭਰਾ ਦੇ ਸੰਬੰਧ ਨੂੰ ਬਣਾਉਂਦੀ ਹੋਈ ਮਾਨਵੀ ਪ੍ਰੇਮ ਸੰਬੰਧ ਦੀ ਸੱਚੀ ਸੁੱਚੀ ਮਿਸਾਲ ਵੀ ਪੇਸ਼ ਕਰਦੀ ਹੈ। ਇਸ ਤਿਉਹਾਰ ਨੂੰ ਸਾਰੇ ਵਿਸ਼ਵ ਅੰਦਰ ਵਸਦੇ ਭਾਰਤੀ ਵੀ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਆਧੁਨਿਕ ਸਮੇਂ ਅੰਦਰ ਵਿਗਿਆਨ, ਤਕਨੀਕ ਤੇ ਇੰਟਰਨੈਟ ਦੇ ਯੁੱਗ ਵਿੱਚ ਦੂਰ ਦੂਰ ਤੱਕ ਭੈਣਾਂ ਆਪਣੀਆਂ ਰੱਖੜੀਆਂ ਭੇਜਦੀਆਂ ਹਨ। ਇਹ ਹੁਣ ਬਹੁਤ ਸੌਖੀ ਹੋ ਗਈ ਹੈ, ਲੇਕਿਨ ਜੇ ਪਿੱਛਾ ਨੂੰ ਪਰਤ ਕੇ ਵੇਖੀਏ ਤਾਂ ਕਈ ਦਿਨਾਂ ਪਹਿਲਾਂ ਤੋਂ ਹੀ ਕੁੜੀਆਂ ਆਪਣੇ ਘਰਾਂ ਵਿੱਚ ਆਪਣੇ ਹੱਥੀਂ ਰੱਖੜੀਆਂ ਬਣਾਉਂਦੀਆਂ ਸਨ। ਪੰਜਾਬ ਦੀ ਇਹ ਸੋਹਣੀ ਲੋਕ ਕਲਾ
ਦਾ ਬਿਹਤਰੀਨ ਨਮੂਨਾ ਹੋਣ ਦੇ ਨਾਲ ਨਾਲ ਮੋਹ

0: ਭਰੀ ਮਨੋਭਾਵਨਾਵਾਂ ਨੂੰ ਕਲਾਤਮਕ ਢੰਗ ਨਾਲ ਰੱਖੜੀ ਬਣਾ ਕੇ ਉਸ ਨੂੰ ਸ਼ਿੰਗਾਰਿਆ ਜਾਂਦਾ ਸੀ। ਹਰ ਧੀ ਭੈਣ ਦੇ ਮਨ ਵਿੱਚ ਤੰਗ ਹੁੰਦੀ ਸੀ ਕਿ ਇਹ ਰੱਖੜੀ ਮੇਰੇ ਵੀਰੇ ਦੇ ਗੁੱਟ ਤੇ ਕਿੰਨੀ ਫੱਬੇਗੀ। ਇਸ ਤਰ੍ਹਾਂ ਹੀ ਹਰ ਭਰਾ ਵੀ ਇਸ ਸ਼ੁਭ ਦਿਨ ਦਾ ਇੰਤਜ਼ਾਰ ਕਰਦਾ ਹੈ। ਹੁਣ ਮੰਡੀਕਰਨ ਅਤੇ ਬਾਜ਼ਾਰ ਦੀ ਚਕਾਚੌਂਦ ਦੇ ਸਿੱਟੇ ਵਜੋਂ ਰੱਖੜੀ ਰੰਗ ਬਿਰੰਗੇ ਧਾਗਿਆਂ ਦੀ ਥਾਵੇਂ ਮਹਿੰਗੀ ਮਹਿੰਗੀ ਸਜਾਵਟ ਦੀ ਚੀਜ਼ ਬਣ ਕੇ ਪੇਸ਼ ਹੋ ਰਹੀ ਹੈ। ਅਤੇ ਇਸੇ ਤਰ੍ਹਾਂ ਭਾਬੀ ਦੇ ਗੁੱਟ ਤੇ ਫੁੰਮਣ ਖੰਬਣੀ ਵੀ ਮਹਿੰਗੇ ਭਾਅ ਹੁੰਦੀ ਹੈ। ਇਹਨਾਂ ਨੂੰ ਹਰ ਕੋਈ ਆਪਣੀ ਆਰਥਿਕਤਾ ਦੇ ਪੱਖੋਂ ਖਰੀਦ ਕੇ ਇਹ ਤਿਉਹਾਰ ਮਨਾਉਂਦਾ ਹੈ। ਇਹ ਤਿਉਹਾਰ ਸੱਭਿਆਚਾਰਕ ਪਰੰਪਰਾਗਤ ਮਹੱਤਵ ਨੂੰ ਕਈ ਅਰਥਾਂ ਵਿੱਚ ਪੀੜ੍ਹੀਓ ਦਰ ਪੀੜ੍ਹੀ ਗਤੀਸ਼ੀਲ ਰੱਖਦਾ ਹੈ। ਇਸ ਤਿਉਹਾਰ ਦੀ ਸਾਰਥਕਤਾ ਅਤੇ ਮਹੱਤਤਾ ਇਸ ਪੱਖੋਂ ਵੀ ਹੈ ਕਿ ਇਹ ਭੈਣ ਅਤੇ ਭਰਾ ਦੋਹਾਂ ਦੀ ਹੋਂਦ ਨੂੰ ਸਨਮਾਨਿਤ ਕਰਦਾ ਹੋਇਆ ਬਰਾਬਰੀ ਦਾ ਦਰਜਾ ਦਿੰਦਾ ਹੈ। ਇਸ ਤਿਉਹਾਰ ਕਰਕੇ ਹੀ ਸਾਰਾ ਸਾਲ ਪਰਿਵਾਰ ਅਤੇ ਸਮੁੱਚਾ ਦੇਸ਼ ਭਾਈਚਾਰਕ ਏਕਤਾ ਸਾਂਝ ਅਪਣਤ ਦੇ ਅਹਿਸਾਸਾਂ ਨਾਲ ਜੁੜਿਆ ਰਹਿੰਦਾ ਹੈ। ਵਸੂਦੇਵ ਕੁਟੁੰਬਕਮ ਦੀ ਅਦਭੁਤ ਮਿਸਾਲ ਵੀ ਇਹ ਤਿਉਹਾਰ ਬਣਦਾ ਹੈ। ਆਓ ਅਸੀਂ ਵੀ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਈਏ, ਕਿਉਂਕਿ ਅੱਜ ਦੇ ਸਮੇਂ ਵਿੱਚ ਪਦਾਰਥਕ ਨਕਦੀ ਲੈਣ ਦੇਣ ਤੋਂ ਪਰੇ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ ਬਹੁਤ ਮਹੱਤਵਪੂਰਨ ਹੈ।
1: ਤੁਸੀਂ ਸੁਣ ਰਹੇ ਸੀ ਵਾਰਤਾ ਜਿਸ ਦਾ ਵਿਸ਼ਾ ਸੀ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ। ਵਾਰਤਾਕਾਰ ਸਨ ਡਾਕਟਰ ਸਾਰਿਕਾ ਸ਼ਰਮਾ ਤੇ ਆਓ ਹੁਣ ਸੁਣਦੇ ਹਾਂ ਇਹ ਰੱਖੜੀ ਗੀਤ। ਆਵਾਜ਼ ਹੈ ਅਜੀਤ ਕੌਰ ਤੇ ਸਾਥੀਆਂ ਦੀ, ਗੀਤਕਾਰ ਨੇ ਸਤਪਾਲ ਤਾਲੀ।